0: ਨਾਲ ਤਾਰਾ ਰਿਸ਼ਾ ਗਨ ਕਿਰਾਂਗ ਮਸਤਾਂ ਰੋ ਤੂ ਸਮਝ
1: ਲੈਸੇ
0: ਨੋ ਸੇਬਾਂ ਜਾ ਮਨ ਨੋ ਸੇਬਾ ਸਲਾ ਸ਼ਰੋ ਨਾ ਸ਼ੁਦਿਨ ਜਾ ਗੋ
1: ਲੈਸੇ ਗਿੰ ਦੰਜ ਲਾ ਤੋ ਸ਼ੁਦਿਨ ਜਾ ਗੋ
0: ਨੋ ਸ਼ੁਦਿਨ ਜਾ ਗੋ ਨੋ ਲੈਸੇ ਨਾ ਚ ਜੇ ਸ਼ੁਵੇ ਚਾਂ ਜੁਨ ਨੇ ਨਾ ਕਿ ਸੁਮ ਸੇ ਜੁ ਸ਼ੁ ਦੀ ਲੈਸ ਨੇ ਬੇ ਵਾਮ ਲਾ ਨੇ ਮਿੰਗ ਸੁਨ ਤੋ ਮਨ ਸੇ ਸਮ ਸੇ ਸ ਨੇ ਤੁ ਚੁ ਸੋ ਕੋਲ ਯਾ just delicious good ha so she di na seba sunam do gen la ne sunam do chi la ne gar do na we so she chu la gu we yi chung se ba di yin so she di cha zang ji se nan tu